ਜੀ ਸੁਣਿਓ ਕਿਦਾਂ ਦੀ ਗੱਲ ਚੱਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ। ਓਕੇ ਸਾਜ, ਸੋ ਮੈਂ ਰੀਸੈਂਟਲੀ ਇੱਕ ਵੀਡੀਓ ਦੇਖ ਰਹੀ ਸੀ ਜਿਸਮੇ ਨਾ ਇੱਕ ਭੈਂਸ ਜੋ ਹੈ ਵੋ ਦੁੱਧ ਨਹੀਂ ਦੇ ਰਹੀ ਹੈ। ਸੋ ਵੋ ਭੈਂਸ ਜੋ ਹੈ ਵੋ ਤਬ ਦੁੱਧ ਦੇ ਰਹੀ ਹੈ ਜਬ ਉਸਕੋ ਟੀਵੀ ਲਗਾ ਕੇ ਦਿਆ ਜਾਏ, ਵੋ ਟੀਵੀ ਦੇਖੇਗੀ ਤਬ ਵੋ ਦੁੱਧ ਦੇਗੀ, ਅਦਰਵਾਈਜ਼ ਵੋ ਦੁੱਧ ਨਹੀਂ ਦੇਤੀ ਹੈ। ਸਮ ਹਾਉ ਮੁਝੇ ਲੱਗ ਰਿਹਾ ਯੇ ਜੋ ਜਾਨਵਰ ਹੈ ਨਾ, ਯੇ ਜੋ ਐਨੀਮਲਸ ਹੈ ਨਾ, ਵੋ ਹਮ ਇਨਸਾਨੋ ਕੀ ਤਰ੍ਹਾਂ ਬਿਹੇਵ ਕਰਨੇ ਲੱਗੇ ਹੈ, ਕਿਉਂਕਿ ਹਮ ਉਨਕੋ ਇਤਨਾ ਪਿਆਰ ਦੇ ਰਹੇ, ਹਮਾਰੇ ਸਾਥ ਰਹੇ ਥੇ, ਵੋ ਹਮਾਰੀ ਜੈਸੀ ਆਦਤੇ ਜੋ ਹੈ ਉਨਕੀ ਹੋਨੇ ਲੱਗੀ ਹੈ। ਰੀਸੈਂਟਲੀ ਮੈਂ ਛੋਟਾ ਕੁੱਤਾ ਵੀ ਦੇਖ ਰਹੀ ਥੀ। ਸੋ ਕਿਆ ਹੋਤਾ ਹੈ ਕਿ ਕੁੱਤੋ ਕਾ ਆਪ ਬਾਹਰ ਘੁਮਾਨੇ ਲੈ ਕੇ ਜਾਤੇ ਹੈ, ਉਨਕੋ ਇੰਤਜ਼ਾਰ ਰਹਿਤਾ, ਤੋ ਉਸਕਾ ਜੋ ਮਾਲਿਕ ਥਾ ਵੋ ਉਸਕੋ ਘੁਮਾਨੇ ਲੈ ਕੇ ਗਿਆ, ਔਰ ਵੋ ਹਮ ਇਨਸਾਨੋ ਕੇ ਜੈਸੇ ਟੈਂਟਰਮ ਦਿਖਾ ਰਿਹਾ ਸੋਫਾ ਪੇ ਬੈਠ ਕੇ, ਐਸੇ ਕਰ ਰਹਾ ਯਾਰ, ਕਿਆ ਹੀ ਚੱਲ ਰਿਹਾ ਯਾਰ ਲਾਈਫ ਮੇਂ, ਬਟ ਕਿਊਟ। ਸੁਮਨ ਗੌਰੀ ਆਪਕੀ ਸਾਥ ਜੀ ਹੋ ਵਿਦ ਅਸ।